ਦੇ ਫਾਂਦੇ ਵਾ ਫਕੀਰੇ ਵਾ ਫਕੀਰੇ ਸੂਟ ਪਹਿਨ ਕਰ ਕੈਸਾ ਕੂਦੇ ਫਾਂਦੇ ਕੌਆ ਜੈਸੇ ਪੰਖ ਮਯੂਰ ਕਾ ਆਪਣੇ ਦੁੰਮੇ ਬਾਂਧੇ ਆਪਣੇ ਦੁੰਮੇ ਬਾਂਧੇ ਆਪਣੇ ਦੁੰਮੇ ਬਾਂਧੇ ਅਰੇ ਕਿਆ ਜਾਨੋ ਹਮ ਇਸ ਜਾਮੇ ਕਿਆ ਕਿਆ